ਵੀ ਅਗੇਨ ਤਨਹਾ ਬਰੋ ਜ਼ਮਾ ਜ਼ਮਾ ਮਖ ਸਮ ਡੇਰ ਓਇਲੀ ਦੇ ਵਿਟਾਮਿਨ ਸੀ ਪੇਸਵਾਸ਼ ਯੂਸ ਕੋਮ ਨ ਰਾਜ ਵਾਇਲਾ ਪੇਸਵਾਸ਼ ਮੋ ਯੂਸ ਕੋ ਹੋਜ਼ੋ ਵੈਮ ਛੇ ਦ ਮੀ ਖੂਨਾ ਮੇ ਖਤਮ ਸ਼ੀ ਪਨੀਮ ਪੇਸਵਾਸ਼ ਇਸਤੇਮਾਲ ਸਰਬਸਤਾ ਮੀ ਖੂਨਾ ਨ ਖਤਮੀ ਡਬ ਪ ਮਜ਼ਾ ਮਜ਼ਾ ਯੋ ਪੰਜ ਮਿੰਟ ਮਸਾਜ ਕੇ ਪ ਮਜ਼ਾ ਮਜ਼ਾ پینزه منتا مساج بکه یو یو یو پیسواش سربستا دا میخون روزی خب طریقه بانده گورو چه مونگ سر پلان بانده سوکتی. السلام علیکم. السلام علیکم. مالا اوریدون کم خود پاک دا سرا کردی که نه